ਇਹ ਦਿਨ ਪੂਰੇ ਭਾਰਤ ਵਿੱਚ ਅਤਵਾਦ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ, ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਫੈਲਾਉਣ ਲਈ ਮਨਾਇਆ ਜਾਂਦਾ ਹੈ। ਪ੍ਰੋਗਰਾਮ ਵਿੱਚ ਹੁਣ ਸਮਾਂ ਹੋ ਗਿਆ ਲੋਕ ਗੀਤਾਂ ਦਾ ਤੇ ਇਹ ਪਹਿਲਾ ਲੋਕ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜਗਜੀਤ ਸਿੰਘ ਜ਼ੀਰਵੀ ਦੀ ਆਵਾਜ਼ ਵਿੱਚ। ਢੋਲ ਮੇਰਾ ਮੇਰਾ ਵੇ ਘਰ, ਪੱਖੀ ਦੀ ਲੋੜ ਪੱਖੀ ਦੀ ਲੋੜ, ਪੱਖੀ ਵਾਲੇ ਦੀ ਲੋੜ।

0: ਕਹਿਣ ਦਾ ਇਹ ਹੈ ਕਿ ਚਾਹ ਤਾਂ ਚਾਹ ਹੈ, ਗ੍ਰੀਨ ਟੀ, ਬਲੈਕ ਟੀ, ਮਸਾਲੇ ਵਾਲੀ ਚਾਹ ਜਾਂ ਦੁੱਧ ਅਤੇ ਪੱਤੀ ਵਾਲੀ ਕੜਕ ਚਾਹ ਹੋਵੇ। ਇਹ ਤਾਂ ਅਸੀਂ ਗੱਲ ਕੀਤੀ ਕਿ ਚਾਹ ਦੀ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ, ਪਰ ਇਸ ਦੇ ਨਾਲ ਚਾਹ ਦੀ ਖੇਤੀ ਇੱਕ ਅਜਿਹਾ ਖੇਤਰ ਹੈ ਜੋ ਲੱਖਾਂ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਦਾ ਹੈ, ਖਾਸ ਕਰਕੇ ਦੂਰ ਦੁਰਾਡੇ ਅਤੇ ਆਰਥਿਕ ਤੌਰ 'ਤੇ ਪਛੜੇ ਖੇਤਰਾਂ ਵਿੱਚ। ਚਾਹ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਸੀਂ ਹਰ ਸਾਲ 21 ਮਈ ਯਾਨੀ ਅੱਜ ਇੰਟਰਨੈਸ਼ਨਲ ਟੀ ਡੇ ਭਾਵ ਅੰਤਰਰਾਸ਼ਟਰੀ ਚਾਹ ਦਿਵਸ ਮਨਾਉਂਦੇ ਹਾਂ, ਜਿਸ ਦਾ ਉਦੇਸ਼ ਮਜ਼ਦੂਰਾਂ ਲਈ ਸੁਰੱਖਿਅਤ ਕੰਮ ਕਰਨ ਦੀ ਸਥਿਤੀ, ਨਿਰਪੱਖ ਵਪਾਰ, ਪੇਂਡੂ ਵਿਕਾਸ, ਗਰੀਬੀ ਘਟਾਉਣ ਅਤੇ ਔਰਤਾਂ ਦਾ ਸਸ਼ਕਤੀਕਰਨ ਕਰਨ ਲਈ ਇੱਕ ਟਿਕਾਊ ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਤਾਂ ਫਿਰ ਚਾਹ ਦੀ ਚੁਸਕੀਆਂ ਲੈਂਦੇ ਰਹੋ, ਖੁਸ਼ ਰਹੋ ਅਤੇ ਤੰਦਰੁਸਤ ਰਹੋ। ਤਾਂ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਵਿੱਚ ਡਾਕਟਰ ਜਸਪਾਲ ਕੌਰ ਤੋਂ ਪੁਸਤਕ ਸਮੀਖਿਆ।
1: ਪੁਸਤਕ ਪੜਚੋਲ ਲੜੀ ਵਿੱਚ ਅੱਜ ਅਸੀਂ ਹਰਜੀਤ ਅਟਵਾਲ ਦੇ ਸੱਜਰੇ ਨਾਵਲ ਕਾਦਰ ਬਾਰੇ ਚਰਚਾ ਕਰਾਂਗੇ। ਇੰਗਲੈਂਡ ਵਸਦਾ ਬਿਰਤਾਂਤਕਾਰ ਹਰਜੀਤ ਅਟਵਾਲ ਪੰਜਾਬੀ ਸਾਹਿਤ ਵਿੱਚ ਆਪਣੀ ਪਛਾਣ ਇੱਕ ਗਲਪਕਾਰ ਵਜੋਂ ਸਥਾਪਿਤ ਕਰਦਾ ਹੈ। ਪ੍ਰਵਾਸੀ ਲੇਖਕਾਂ ਵਿੱਚ ਉਸ ਦਾ ਨਾਂ ਸਿਰਮੌਰ ਗਲਪਕਾਰ ਵਜੋਂ ਤਾਂ ਜਾਣਿਆ ਜਾਂਦਾ ਹੈ, ਪਰ ਪੰਜਾਬੀ ਨਾਵਲਕਾਰੀ ਵਿੱਚ ਵੀ ਉਸਨੂੰ ਵਿਸ਼ੇਸ਼ ਮੁਕਾਮ ਹਾਸਿਲ ਹੈ। ਹੁਣ ਤੱਕ ਉਹ ਤਕਰੀਬਨ 34 ਦੇ ਕਰੀਬ ਲਿਖਤਾਂ ਪੰਜਾਬੀ ਪਾਠਕਾਂ ਨੂੰ ਭੇਂਟ ਕਰ ਚੁੱਕਾ ਹੈ। 2026 ਤੱਕ ਉਹ 17 ਨਾਵਲ ਵਨ ਵੇ, ਰੇਤ, ਸਵਾਰੀ, ਸਾਊਥ ਹਾਲ, ਬ੍ਰਿਟਿਸ਼ ਬੋਰਨ, ਦੇਸੀ, ਅਕਾਲ ਸਹਾਏ, ਗੀਤ, ਮੁੰਦਰੀ .com, ਮੋਰ ਉਡਾਰੀ, ਆਪਣਾ, ਕਾਲੇ ਰੰਗ, ਗੁਲਾਬਾਂ ਦੇ, ਜੇਠੂ, ਹਾਦਸੇ, ਸਫ਼ਰ, ਘਰ, ਕਲਾਕਾਰ ਅਤੇ ਸੱਜਰੀ ਰਚਨਾ ਕਾਦਰ ਸਿਰਜ ਚੁੱਕਾ ਹੈ। ਉਸ ਦੀਆਂ ਕਈ ਨਾਵਲ ਰਚਨਾਵਾਂ ਅਨੇਕਾਂ ਹੀ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਹਨਾਂ ਦੇ 9 ਕਹਾਣੀ ਸੰਗ੍ਰਹਿ ਅਤੇ 8 ਹੋਰ ਵਾਰਤਕ, ਕਵਿਤਾ ਅਤੇ ਸੰਪਾਦਿਤ ਪੁਸਤਕਾਂ ਹਨ। ਕਲਮਕਾਰ ਲੰਮੇ ਅਰਸੇ ਤੋਂ ਇੰਗਲੈਂਡ ਦੀ ਧਰਤੀ ਉੱਪਰ ਆਬਾਦਕਾਰ ਵਜੋਂ ਰਹਿ ਰਿਹਾ ਹੈ। ਇਸ ਵਸੋਂ ਦੌਰਾਨ ਅਨੇਕਾਂ ਹੀ ਤਜੁਰਬੇ ਉਸਦੀ ਝੋਲੀ ਪਏ, ਜਿਹੜੇ ਉਸ ਆਪਣੇ ਜੀਵਨ ਸਫ਼ਰ ਦੌਰਾਨ ਪਰਾਈਆਂ ਰਹਿਤਲਾਂ ਉੱਪਰ ਹਾਸਿਲ ਕੀਤੇ। ਆਵਾਜ਼ ਤੋਂ ਪ੍ਰਵਾਸ ਤੀਕ ਦਾ ਇਹ ਸਫ਼ਰ ਬਹੁ ਸੱਭਿਆਚਾਰਕ ਸਪੇਸ, ਗਲੋਬਲੀ ਸਰੋਕਾਰ, ਰਿਸ਼ਤਿਆਂ ਦੀ ਬਦਲਦੀ ਵਿਆਕਰਨ, ਨਾਰੀ ਮਰਦ ਸੰਬੰਧਾਂ ਵਿਚਲਾ ਤਣਾਓ, ਸੱਭਿਆਚਾਰਕ ਵਿੱਤ, ਪੀੜ੍ਹੀ ਵਿੱਤ, ਪਿਤਰਕੀ ਪ੍ਰਬੰਧ ਦੀਆਂ ਕਦਰਾਂ ਕੀਮਤਾਂ, ਨਾਰੀ ਸਰੋਕਾਰ, ਪੰਜਾਬੀ ਵਿਰਾਸਤ ਆਦਿ ਉਸ ਦੀਆਂ ਰਚਨਾਵਾਂ ਦਾ ਮਰਕਜ਼ ਕਹੇ ਜਾ ਸਕਦੇ ਹਨ। ਕਾਦਰ ਨਾਵਲ ਲੇਖਕ ਦੀ 17ਵੀਂ ਨਾਵਲ ਰਚਨਾ ਹੈ, ਜਿਸ ਵਿੱਚ ਉਹ ਇੱਕ ਵੱਖਰੀ ਤਰ੍ਹਾਂ ਦੇ ਵਰਤਮਾਨ ਅਤੇ ਭਵਿੱਖਮੁਖੀ ਤਣਾਓ ਨੂੰ ਸਿਰਜਦਾ ਹੈ। ਪਹਿਲੀ ਪੜ੍ਹਤ 'ਤੇ ਟੈਕਸਟ ਸਧਾਰਨ ਪੱਧਰ ਦੀ ਜਾਪਦੀ ਹੈ। ਰਚਨਾ ਵਿਚਲੇ ਬਿਰਤਾਂਤਕ ਸਰੋਕਾਰ ਨਵੇਂ ਨਹੀਂ ਹਨ, ਪਰ ਬਦਲ ਰਹੀਆਂ ਸਥਿਤੀਆਂ ਪਰਿਸਥਿਤੀਆਂ ਤਹਿਤ ਬਣ ਰਹੀਆਂ ਗੁੰਝਲਾਂ ਨੂੰ ਉਹ ਬੜੀ ਸੂਖਮ ਦ੍ਰਿਸ਼ਟੀ ਨਾਲ ਪੇਸ਼ ਕਰਦਾ ਹੈ। ਪੱਛਮੀ ਧਰਾਤਲ ਉੱਪਰ ਵਿਚਰਦਿਆਂ ਵੀ ਪੰਜਾਬੀ ਮਾਨਸਿਕਤਾ ਪਿਤਰਕੀ ਪ੍ਰਬੰਧ ਦੀਆਂ ਕਦਰਾਂ ਕੀਮਤਾਂ ਅਧੀਨ ਹੀ ਜਕੜੀ ਹੋਈ ਹੈ। ਲਿੰਗ ਭੇਦ ਦੀ ਰਾਜਨੀਤੀ ਨਾਰੀ ਹੋਂਦ ਨੂੰ ਕਮਜ਼ੋਰ ਕਰਦੀ ਹੈ। ਨਾਰੀ ਦੀ ਸਥਿਤੀ ਪਿੰਡ ਤੋਂ ਵੈਨਕੂਵਰ ਤੱਕ ਹਾਸ਼ਿਆਗਤ ਹੀ ਰਹਿੰਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਆਰਥਿਕ ਤਰੱਕੀ ਤਾਂ ਬਥੇਰੀ ਕੀਤੀ, ਪਰ ਮਾਨਸਿਕਤਾ ਪੱਖੋਂ ਅਸੀਂ ਅੱਜ ਵੀ ਪਿੱਛਾਂ ਖਿੱਚੋਂ ਕਦਰਾਂ ਕੀਮਤਾਂ ਨਾਲ ਹੀ ਬੱਝੇ ਹੋਏ ਹਾਂ, ਖਾਸ ਕਰਕੇ ਨਾਰੀ ਹਸਤੀ ਦੇ ਮਸਲੇ ਵਿੱਚ। ਕਾਦਰ ਨਾਵਲ ਇੱਕ ਬਹੁਪਾਤਰੀ ਰਚਨਾ ਹੈ, ਜਿਸ ਵਿੱਚ ਅਨੇਕ ਪਾਤਰਾਂ ਦੇ ਮਸਲੇ ਵੀ ਵੱਖਰੇ ਹਨ। ਕਈ ਵਾਰੀ ਤਾਂ ਸਥਿਤੀਆਂ ਇੰਨੀਆਂ ਉਲਝ ਜਾਂਦੀਆਂ ਹਨ ਕਿ ਉਹਨਾਂ ਨੂੰ ਸੁਲਝਾਉਣ ਦਾ ਕੋਈ ਰਾਹ ਹੀ ਨਹੀਂ ਦਿਸਦਾ। ਨਾਵਲ ਦੀ ਕੈਨਵਸ ਭਾਰਤ, ਇੰਗਲੈਂਡ ਅਤੇ ਕੈਨੇਡਾ ਤੱਕ ਫੈਲਦੀ ਹੈ, ਪਰ ਜ਼ਿਆਦਾ ਬਿਰਤਾਂਤ ਇੰਗਲੈਂਡ ਅਤੇ ਕੈਨੇਡਾ ਦਰਮਿਆਨ ਗਤੀਸ਼ੀਲ ਰਹਿੰਦਾ ਹੈ। ਬਿਰਤਾਂਤਕ ਰਚਨਾ ਦਾ ਮੈਂ ਪਾਤਰ ਅਤੇ ਉਸਦੀ ਪਤਨੀ ਕੁਲਜੀਤ ਅਤੇ ਬੱਚੇ ਰੋਮਲਾ ਅਤੇ ਅਨੀਸ਼ ਇੰਗਲੈਂਡ ਵਿੱਚ ਰਹਿ ਰਹੇ ਹਨ, ਪਰ ਪਤੀ ਪਤਨੀ ਦਾ ਰਿਸ਼ਤਾ ਸੁਖਾਲਾ ਨਹੀਂ, ਦੋਹਾਂ ਵਿੱਚ ਇੱਕ ਮੂਕ ਦੂਰੀ ਬਣੀ ਰਹਿੰਦੀ ਹੈ। ਬੱਚਿਆਂ ਦਾ ਆਪਣਾ ਸੰਸਾਰ ਹੈ ਜਿੱਥੇ ਉਹ ਇਕੱਲਾ ਵਿਚਰਨਾ ਪਸੰਦ ਕਰਦੇ ਹਨ। ਮੈਂ ਪਾਤਰ ਭਾਵ ਸੋਹਮ ਦੀ ਭੈਣ ਲਖਵੀਰਾ ਅਤੇ ਉਸਦਾ ਪਰਿਵਾਰ ਵੈਨਕੂਵਰ ਰਹਿੰਦੇ ਹਨ। ਉੱਥੇ ਹੀ ਉਸਦੇ ਕੁਝ ਦੋਸਤ ਅਤੇ ਮਾਮੇ ਦੀ ਧੀ ਅਤੇ ਉਸਦਾ ਪਰਿਵਾਰ ਵੀ ਰਹਿੰਦੇ ਹਨ। ਉਸਦਾ ਖਾਸ ਦੋਸਤ ਸੁਖਰਾਜ ਵੀ ਵੈਨਕੂਵਰ ਰਹਿੰਦਾ ਹੈ ਅਤੇ ਉਸਦੀ ਭੈਣ ਨਾਲ ਉਸਦੇ

0: ਵਪਾਰਿਕ ਸੰਬੰਧ ਹਨ ਉਹ ਸਕੇ ਭੈਣ ਭਰਾ ਵਾਂਗ ਵਰਤੋਂ ਵਿਹਾਰ ਰੱਖਦੇ ਹਨ। ਸੁਖਰਾਜ ਦਾ ਵਿਆਹ ਪਲਵਿੰਦਰ ਕੌਰ ਨਾਲ ਪੰਜਾਬ ਵਿੱਚ ਹੁੰਦਾ ਹੈ, ਪਰ ਉਹ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਈ ਔਰਤਾਂ ਨਾਲ ਸੰਬੰਧ ਰੱਖਦਾ ਹੈ। ਇਸ ਸੰਬੰਧੀ ਸੋਹਮ ਨੂੰ ਪਤਾ ਹੈ, ਉਹ ਬਹੁਤ ਵਾਰ ਸੁਖਰਾਜ ਨੂੰ ਸਮਝਾਉਂਦਾ ਹੈ ਪਰ ਉਹ ਨਹੀਂ ਮੰਨਦਾ ਅਤੇ ਸੋਹਮ ਦੀ ਵਿਆਹੁਤਾ ਜ਼ਿੰਦਗੀ ਉੱਪਰ ਤੰਜ਼ ਕੱਸਦਾ ਉਸਨੂੰ ਹੀ ਚੁੱਪ ਕਰਾ ਦਿੰਦਾ ਹੈ। ਨਤੀਜਨ ਸੋਹਮ ਮਜਬੂਰਨ ਚੁੱਪੀ ਵੱਟ ਲੈਂਦਾ ਹੈ ਪਰ ਦੋਸਤੀ ਤੁਰਦੀ ਰਹਿੰਦੀ ਹੈ। ਜਦੋਂ ਸੁਖਰਾਜ ਦੀ ਪਤਨੀ ਪਲਵਿੰਦਰ ਕੌਰ ਕੈਨੇਡਾ ਲਈ ਇਕੱਲਿਆਂ ਸਫ਼ਰ ਕਰਦੀ ਹੈ ਤਾਂ ਸੁਖਰਾਜ ਉਸਦੀ ਜਹਾਜ਼ ਦੀ ਟਿਕਟ ਇੰਗਲੈਂਡ 4-5 ਦਿਨ ਰੁਕ ਕੇ ਫਿਰ ਕੈਨੇਡਾ ਦੀ ਕਰਾਉਂਦਾ ਹੈ। ਸੋਹਮ ਨੂੰ ਕਹਿੰਦਾ ਹੈ ਕਿ ਉਹ ਉਸਨੂੰ ਏਅਰਪੋਰਟ ਤੋਂ ਲੈ ਲਵੇ, ਉਹ 2 ਦਿਨ ਉਹਨਾਂ ਕੋਲ ਰਹਿ ਲਵੇਗੀ ਅਤੇ 2 ਕੁ ਦਿਨ ਇੰਗਲੈਂਡ ਰਹਿੰਦੇ ਆਪਣੇ ਮਾਮੇ ਅਤੇ ਚਾਚੇ ਨੂੰ ਮਿਲ ਲਵੇਗੀ ਅਤੇ ਫਿਰ ਮੁੜ ਕੈਨੇਡਾ ਆ ਜਾਵੇਗੀ। ਏਅਰਪੋਰਟ 'ਤੇ ਲੈਣ ਆਇਆ ਸੋਹਮ ਸੋਚਦਾ ਹੈ ਕਿਵੇਂ ਲੱਭੇਗਾ ਇੱਕ ਅਣਜਾਣ ਔਰਤ ਨੂੰ। ਉਹ ਹੋਰ ਲੋਕਾਂ ਵਾਂਗ ਇੱਕ ਤਖ਼ਤੀ ਉੱਪਰ ਉਸਦਾ ਨਾਂ ਲਿਖਣ ਲੱਗਦਾ ਹੈ ਤਾਂ ਕੇਵਲ ਪੱਲਵੀ ਹੀ ਲਿਖ ਪਾਉਂਦਾ ਹੈ। ਇੰਝ ਪਲਵਿੰਦਰ ਤੋਂ ਉਹ ਪੱਲਵੀ ਸਹਿਜੇ ਹੀ ਬਣ ਜਾਂਦੀ ਹੈ। ਉੱਧਰ ਪੱਲਵੀ ਆਧੁਨਿਕ ਖਿਆਲਾਂ ਦੀ ਕੁੜੀ ਛੇਤੀ ਹੀ ਸੋਹਮ ਨਾਲ ਇੰਝ ਵਿਹਾਰ ਕਰਨ ਲੱਗ ਜਾਂਦੀ ਹੈ ਜਿਵੇਂ ਉਹ ਇੱਕ ਦੂਜੇ ਨੂੰ ਚਿਰਾਂ ਦੇ ਜਾਣਦੇ ਹੋਣ। ਸੋਹਮ ਉਸਨੂੰ ਇੰਗਲੈਂਡ ਘੁਮਾਉਂਦਾ, ਰਿਸ਼ਤੇਦਾਰਾਂ ਦੇ ਲੈ ਕੇ ਜਾਂਦਾ ਅਤੇ ਅੰਤ ਉਹ ਕੈਨੇਡਾ ਚਲੀ ਜਾਂਦੀ ਹੈ। ਕੈਨੇਡਾ ਪਹੁੰਚ ਕੇ ਉਹ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਆਪਣੇ ਪਤੀ ਸੁਖਰਾਜ ਨਾਲ ਕਰਦੀ ਹੈ। ਸੁਖਰਾਜ ਪਿਤਰੀ ਸੰਰਚਨਾ ਨਾਲ ਬੱਝਿਆ ਪੱਲਵੀ ਨੂੰ ਦਾਬੇ ਹੇਠ ਰੱਖਦਾ, ਕੁੱਟਦਾ, ਮਾਰਦਾ, ਘਰੇਲੂ ਹਿੰਸਾ ਕਰਦਾ। ਜਦੋਂ ਉਹਨਾਂ ਦੇ ਘਰ ਧੀ ਦਾ ਜਨਮ ਹੁੰਦਾ ਤਾਂ ਉਹ ਰੋਣ ਲੱਗਦਾ ਅਤੇ ਪੱਲਵੀ ਨੂੰ ਕੁੜੀ ਜੰਮਣ ਲਈ ਕਸੂਰਵਾਰ ਮੰਨਦਾ। ਉਹ ਜਦੋਂ ਉਸਨੂੰ ਕੁੱਟਦਾ ਹੈ ਤਾਂ ਪੱਲਵੀ ਟੈਕਸਟ ਮੈਸੇਜ ਰਾਹੀਂ ਸੋਹਮ ਨੂੰ ਸੁਨੇਹਾ ਭੇਜਦੀ ਹੈ, ਪਰ ਸੋਹਮ ਸਮਾਜਿਕ ਮਰਿਆਦਾ ਵਿੱਚ ਬੱਝਿਆ ਚੁੱਪ ਰਹਿੰਦਾ ਹੈ। ਫਿਕਰ ਵਿੱਚ ਆਪਣੀ ਭੈਣ ਲਖਵੀਰਾ ਨੂੰ ਫੋਨ ਕਰਦਾ ਹੈ, ਉਸ ਤੋਂ ਪੱਲਵੀ ਅਤੇ ਸੁਖਰਾਜ ਬਾਰੇ ਪੁੱਛਦਾ ਹੈ। ਪਤਾ ਲੱਗਦਾ ਹੈ ਕਿ ਸੁਖਰਾਜ ਦਾ ਵਿਹਾਰ ਪੱਲਵੀ ਲਈ ਬਹੁਤ ਮਾੜਾ ਹੈ। ਦੋਸ਼ ਭਾਵਨਾ ਨਾਲ ਪੀੜਿਤ ਸੋਹਮ ਅੰਦਰ ਹੀ ਅੰਦਰ ਤਣਾਓਸ਼ੀਲ ਰਹਿੰਦਾ ਹੈ। ਫਿਰ ਸੁਖਰਾਜ ਦੇ ਦੂਜੀ ਕੁੜੀ ਹੁੰਦੀ ਹੈ ਜਿਸ ਬਾਰੇ ਉਹ ਆਪ ਕਹਿੰਦਾ ਹੈ ਉਹ ਤੇਰੇ ਵਰਗੀ ਹੈ, ਮੈਨੂੰ ਤਾਂ ਮੁੰਡਾ ਚਾਹੀਦਾ ਸੀ। ਹੁਣ ਸੁਖਰਾਜ ਅਤੇ ਪੱਲਵੀ ਦਾ ਰਿਸ਼ਤਾ ਹੋਰ ਵੀ ਜਟਿਲ ਹੋ ਜਾਂਦਾ ਹੈ। ਸੁਖਰਾਜ ਪੱਲਵੀ ਉੱਪਰ ਜ਼ੋਰ ਜ਼ਬਰ ਕਰਦਾ ਪਰ ਸੋਹਮ ਕੁਛ ਵੀ ਨਾ ਕਰ ਸਕਣ ਦੀ ਸਥਿਤੀ ਵਿੱਚ ਹੋਰ ਪੀੜਿਤ ਹੁੰਦਾ ਜਾਂਦਾ। ਪੱਲਵੀ ਦੇ ਜਦੋਂ ਤੀਜੀ ਕੁੜੀ ਹੋਣ ਦਾ ਪਤਾ ਲੱਗਦਾ ਹੈ ਤਾਂ ਸੁਖਰਾਜ ਉਸਨੂੰ ਐਬੋਰਸ਼ਨ ਲਈ ਇੰਡੀਆ ਭੇਜ ਦਿੰਦਾ ਹੈ ਜਿੱਥੇ ਉਸਦੀ ਹਾਲਤ ਹੋਰ ਵਿਗੜ ਜਾਂਦੀ ਹੈ ਅਤੇ ਲੰਮੇ ਅਰਸੇ ਬਾਅਦ ਉਹ ਠੀਕ ਹੁੰਦੀ ਹੈ। ਦੂਜੇ ਪਾਸੇ ਸੁਖਰਾਜ ਨੂੰ ਬ੍ਰੇਨ ਟਿਊਮਰ ਹੋ ਜਾਂਦਾ ਹੈ ਜਿਸ ਬਾਰੇ ਉਹ ਕਿਸੇ ਨੂੰ ਵੀ ਨਾ ਬਰਾਬਰ ਹੀ ਦੱਸਦਾ ਹੈ, ਪਰ ਉਸਦੇ ਅਤੇ ਪੱਲਵੀ ਵਿੱਚ ਚੱਲ ਰਹੀ ਲੜਾਈ ਕਾਰਨ ਬੱਚੀਆਂ ਆਪਣੇ ਪਿਓ ਨੂੰ ਨਫ਼ਰਤ ਕਰਨ ਲੱਗਦੀਆਂ ਹਨ ਅਤੇ ਸੋਹਮ ਦੀ ਭੈਣ ਲਖਵੀਰਾ ਨੂੰ ਵੀ, ਕਿਉਂਕਿ ਉਹ ਹਰ ਵਾਰ ਪੱਲਵੀ ਨੂੰ ਸੁਖਰਾਜ ਲਈ ਮਨਾ ਲੈਂਦੀ ਸੀ। ਭਾਵੇਂ ਉਹ ਸੁਖਰਾਜ ਨੂੰ ਗਲਤ ਮੰਨਦੀ ਸੀ ਪਰ ਘਰ ਪਰਿਵਾਰ ਦੀ ਖਾਤਰ ਉਹ ਸਮਝੌਤੇ ਦਾ ਰਾਹ ਚੁਣਦੀ ਸੀ। ਇੱਕ ਵਾਰ ਹਿੰਸਾ ਇੰਨੀ ਵੱਧ ਗਈ, ਪੁਲਿਸ ਕੇਸ ਬਣ ਗਿਆ। ਸੁਖਰਾਜ ਦਾ ਬ੍ਰੇਨ ਟਿਊਮਰ 4th stage 'ਤੇ ਪਹੁੰਚਣ ਕਾਰਨ ਜੱਜ ਨੇ ਪੱਲਵੀ ਨੂੰ ਕੇਸ ਵਾਪਸ ਲੈਣ ਦੀ ਤਜਵੀਜ਼ ਦਿੱਤੀ। ਉਹ ਮੰਨ ਗਈ ਕਿਉਂਕਿ ਉਮਰ ਕੈਦ ਦੀ ਸਜ਼ਾ ਹੋਣੀ ਸੀ ਅਤੇ ਸੁਖਰਾਜ ਕੋਲ ਕੇਵਲ 2 ਮਹੀਨੇ ਹੀ ਦਾ ਸਮਾਂ ਸੀ। ਪਰ ਕੁੜੀਆਂ ਮਾਂ ਦੇ ਦਰਦ ਨੂੰ ਸਮਝਦਿਆਂ ਪਿਓ ਨੂੰ ਨਫ਼ਰਤੀ ਨਿਗਾਹ ਨਾਲ ਹੀ ਦੇਖਦੀਆਂ ਸਨ, ਕਿਉਂਕਿ ਸੁਖਰਾਜ ਦਾ ਵਿਹਾਰ ਧੀਆਂ ਪ੍ਰਤੀ ਵੀ ਦਾਬੇ ਵਾਲਾ ਹੀ ਸੀ। ਸੁਖਰਾਜ ਦੀ ਮੌਤ ਹੋ ਗਈ ਪਰ ਸੋਹਮ ਦੀ ਹਿੰਮਤ ਨਹੀਂ ਹੋਈ ਕਿ ਉਹ ਉਸਦੇ ਅੰਤਿਮ ਵੇਲੇ ਉਸ ਕੋਲ ਜਾਵੇ ਜਾਂ ਉਸਦੀਆਂ ਅੰਤਿਮ ਰਸਮਾਂ ਵਿੱਚ ਹਾਜ਼ਰ ਹੋਵੇ, ਨਾ ਹੀ ਉਹ ਪੱਲਵੀ ਨੂੰ ਫੋਨ ਕਰਕੇ ਅਫਸੋਸ ਕਰ ਸਕਿਆ। ਨਾਵਲ ਦੇ ਅਖੀਰ ਵਿੱਚ ਲਖਵੀਰਾ ਦੀ ਕੁੜੀ ਦੇ ਵਿਆਹ ਉੱਪਰ ਦੋਹਾਂ ਦਾ ਅਚਨਚੇਤ ਆਹਮਣਾ ਸਾਹਮਣਾ ਹੋਇਆ ਤਾਂ ਅਤੀਤ ਫਿਰ ਵਰਤਮਾਨ 'ਤੇ ਪਸਰ ਗਿਆ। ਸ਼ਿਕਾਇਤਾਂ ਉੱਪਰ ਰਿਸ਼ਤੇ ਦੀ ਪਾਕੀਜ਼ਗੀ ਕਾਬਿਜ਼ ਹੋ ਗਈ। ਦੋਸ਼ ਭਾਵਨਾ ਵਿੱਚ ਗ੍ਰਸਿਤ ਸੋਹਮ ਆਪਣੀ 4 ਦੀਵਾਰੀ ਵਿੱਚ ਹੀ ਕੈਦ ਸੀ। ਆਪਣੇ ਇਹਨਾਂ ਹਾਲਾਤ ਦਾ ਜਵਾਬ ਲੱਭਦਾ ਉਹ ਕਹਿੰਦਾ ਹੈ ਕਿ ਕਾਦਰ ਨੂੰ ਜੋ ਮਨਜ਼ੂਰ ਉਹੀ ਹੋਣਾ ਹੈ, ਭਾਵ ਜਿੱਥੇ ਮਨੁੱਖ ਦੇ ਹਾਲਾਤ ਉਸਦੇ ਵੱਸ ਵਿੱਚ ਨਹੀਂ, ਉਹ ਸਮਾਜਿਕ ਤਾਣੇ ਬਾਣੇ ਵਿੱਚ ਬੱਝਿਆ ਕਾਦਰ ਦੇ ਫੈਸਲੇ ਨੂੰ ਸਵੀਕਾਰ ਕਰ ਲੈਂਦਾ ਹੈ। ਇੰਝ ਇਹ ਬਿਰਤਾਂਤਕ ਰਚਨਾ ਕਈ ਅਣਸੁਲਝੇ ਸਵਾਲ ਖੜ੍ਹੇ ਕਰਦੀ ਹੈ। ਕੀ ਸਿੱਖਿਅਤ ਸਮਾਜਾਂ ਵਿੱਚ ਵੀ ਲਿੰਗ ਭੇਦ ਦੀ ਰਾਜਨੀਤੀ, ਘਰੇਲੂ ਹਿੰਸਾ, ਨਾਰੀ ਦਮਨ ਵਰਗੀਆਂ ਘਿਨੌਣੀਆਂ ਗੱਲਾਂ ਕਾਇਮ ਹਨ? ਮਾਦਾ ਭਰੂਣ ਹੱਤਿਆ ਵਰਗੀ ਘਟਨਾ ਅਣਜੰਮੀ ਬੱਚੀ ਨਾਲ ਹੋਏ ਜ਼ੁਲਮ ਦੀ ਗਾਥਾ ਬਣ ਜਾਂਦੀ ਹੈ। ਇੰਝ ਸਧਾਰਨ ਕਥਾ ਬਿਰਤਾਂਤ ਵਾਲਾ ਇਹ ਨਾਵਲ ਸਥੂਲ ਵਿਸ਼ੇ ਤੋਂ ਸੂਖਮਤਾ ਵੱਲ ਵੱਧਦਾ ਹੈ। 21ਵੀਂ ਸਦੀ ਤੀਕ ਵੀ ਮਰਦ ਮਾਨਸਿਕਤਾ ਅਤੇ ਨਾਰੀ ਦਮਨ ਦਾ ਮੰਜ਼ਰ ਬਦਲਿਆ ਨਹੀਂ। ਅਤਿ ਆਧੁਨਿਕ ਸਮਾਜਾਂ ਵਿੱਚ ਵਿਚਰਦੀ ਪੰਜਾਬੀ ਮਾਨਸਿਕਤਾ ਅਜੇ ਵੀ ਪਿੱਤਰੀ ਕਦਰਾਂ ਕੀਮਤਾਂ ਦੇ ਕਿੱਲੇ ਨਾਲ ਬੱਝੀ ਨਾਰੀ ਹੋਂਦ ਨੂੰ ਜਬਰਨ ਹੀਣ ਭਾਵਨਾ ਦਾ ਸ਼ਿਕਾਰ ਬਣਾਉਂਦੀ ਹੈ। ਸੋਹਮ ਅਤੇ ਪੱਲਵੀ ਵਰਗੇ ਇਨਸਾਨ ਆਪਣੀ ਮੌਜੂਦਾ ਜ਼ਿੰਦਗੀ ਨੂੰ ਢੋਂਦੇ ਆਪਣੀਆਂ ਇੱਛਾਵਾਂ ਦਾ ਦਮਨ ਕਰਕੇ ਸਵੈ ਪੀੜਨ ਦੇ ਰਾਹੇ ਤੁਰਦੇ ਹਨ। ਆਪਣੀਆਂ ਮਾਨਸਿਕ ਗੁੰਝਲਾਂ ਦੇ ਹੱਲ ਸਮਾਜਿਕ ਚੌਗਿਰਦੇ ਤੋਂ ਨਾ ਮਿਲਣ ਕਾਰਨ ਉਹ ਅਣਸੁਲਝੀਆਂ ਗੁੱਥੀਆਂ ਨੂੰ ਕਾਦਰ ਹਵਾਲੇ ਕਰ ਦਿੰਦੇ ਹਨ। ਵਿਸ਼ਵ ਪੱਧਰ ਉੱਪਰ ਵਿਚਰਦੇ ਮਨੁੱਖ ਦੀਆਂ ਅਜਿਹੀਆਂ ਅਨੇਕਾਂ ਅਣਸੁਲਝੀਆਂ ਗੁੱਥੀਆਂ ਹਨ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਵਸ ਰੂਪ ਵਟਾਉਂਦੀਆਂ ਕਿਸੇ ਕਾਦਰ ਦੀ ਉਡੀਕ ਕਰ ਰਹੀਆਂ ਹਨ।
1: ਪੁਸਤਕ ਪੜਚੋਲ ਲੜੀ ਤਹਿਤ ਹੁਣੇ ਅਸੀਂ ਸੁਣ ਰਹੇ ਸੀ ਡਾਕਟਰ ਜਸਪਾਲ ਕੌਰ ਤੋਂ ਪੁਸਤਕ ਸਮੀਖਿਆ। ਪ੍ਰੋਗਰਾਮ ਵਿੱਚ ਗੀਤ ਸੰਗੀਤ ਦੀ ਦੁਨੀਆ ਵੱਲ ਫਿਰ ਤੋਂ ਰੁੱਖ ਕਰਦੇ ਹਾਂ ਅਤੇ ਸੁਣਦੇ ਹਾਂ ਇਹ ਅਗਲਾ ਲੋਕ ਗੀਤ ਜਿਸਨੂੰ ਆਪਣੀਆਂ ਆਵਾਜ਼ਾਂ ਨਾਲ ਸਜਾਇਆ ਏ ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਨੇ। ਚਰਖਾ ਬੋਲ ਪਿਆ ਹਰ ਗੱਲ ਨਾਲ ਭਰਦਾ ਹੁੰਗਾਰੇ,

ਹੁਣੇ ਅਸੀਂ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਇਸ ਲੋਕ ਗੀਤ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਸੁਣਦੇ ਹਾਂ ਇਹ ਅਗਲਾ ਲੋਕ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ। ਸੂਹੇ ਵਿੱਚ ਚੀਰੇ ਵਾਲਿਆਂ ਮੈਂ ਕਹਿੰਦੀ ਹਾਂ, ਕਰ ਛੱਤਰੀ ਦੀ ਛਾਂ, ਮੈਂ ਛਾਵੇਂ ਬਹਿੰਦੀ ਹਾਂ।

0: आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है, मीडियम वेव 366.3 मीटर अर्थात 819 किलोहर्ट्स। 1:40 होने को है, लीजिए सुनते हैं समाचार।
1: 1-2 बजे फिर हाजिर होवांगे फौजी वीरां लई कुछ होर गीतां दे नाल।
2: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ ਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਸ੍ਰੀ ਮੋਦੀ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਸ, ਸਵੀਡਨ, ਨਾਰਵੇ ਤੇ ਇਟਲੀ ਦੇ ਦੌਰੇ ਤੇ ਸਨ। ਆਪਣੇ ਦੌਰੇ ਦੇ ਆਖਰੀ ਪੜਾਅ ਤੇ ਸ੍ਰੀ ਮੋਦੀ ਇਟਲੀ 'ਚ ਸਨ। ਕੱਲ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ, ਜੋ ਕਿ ਦੁਵੱਲੇ ਸਬੰਧਾਂ ਵਿਚ ਇਕ ਵੱਡਾ ਕਦਮ ਹੈ। ਦੋਹਾਂ ਦੇਸ਼ਾਂ ਨੇ ਖੇਤੀਬਾੜੀ, ਮਹੱਤਵਪੂਰਨ ਖਣਿਜਾਂ, ਆਯੁਰਵੇਦ, ਵਿਗਿਆਨ ਤੇ ਤਕਨਾਲੋਜੀ ਤੇ ਭਾਰਤ ਤੋਂ ਇਟਲੀ ਵਿਚ ਭਾਰਤੀ ਨਰਸਾਂ ਦੀ ਆਵਾਜਾਈ ਦੀ ਸਹੂਲਤ ਸਮੇਤ ਕਈ ਖੇਤਰਾਂ ਵਿਚ ਸਮਝੌਤਿਆਂ ਤੇ ਦਸਤਖਤ ਕੀਤੇ। ਦੋਹਾਂ ਦੇਸ਼ਾਂ ਨੇ ਟੈਕਸ ਅਪਰਾਧਾਂ, ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਨੂੰ ਰੋਕਣ ਲਈ ਵੀ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਰੋਮ ਵਿਚ ਆਪਣੇ ਇਤਾਲਵੀ ਹਮਰੁਤਬਾ ਜਾਰਜੀਆ ਮੈਲੋਨੀ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਟਲੀ ਡਿਜ਼ਾਈਨ ਅਤੇ ਸਟੀਕਤਾ ਲਈ ਦੁਨੀਆ ਵਿਚ ਮਸ਼ਹੂਰ ਹੈ ਤੇ ਭਾਰਤ ਦੀ ਪਛਾਣ ਪੈਮਾਨੇ, ਪ੍ਰਤਿਭਾ ਤੇ ਕਿਫਾਇਤੀ ਨਵੀਨਤਾ ਵਿਚ ਹੈ।
3: ਪਿਛਲੇ ਲਗਭਗ 3.5 ਵਰਸ਼ੋਂ ਮੈਂ ਮੁਝੇ ਕਈ ਬਾਰ ਪ੍ਰਾਈਮ ਮਿਨਿਸਟਰ ਮੈਲੋਨੀ ਸੇ ਮਿਲਨੇ ਕਾ ਅਵਸਰ ਮਿਲਾ ਹੈ। ਯਹ ਭਾਰਤ ਔਰ ਇਟਲੀ ਕੇ ਬੀਚ ਕਰੀਬੀ ਸਹਿਯੋਗ ਔਰ ਸਾਮੰਜਸਯ ਕੋ ਦਰਸਾਤਾ ਹੈ। ਉਨਕੇ ਨੇਤ੍ਰਤਵ ਮੇਂ ਹਮਾਰੇ ਸੰਬੰਧੋ ਕੋ ਨਈ ਗਤੀ, ਨਈ ਦਿਸ਼ਾ ਔਰ ਨਯਾ ਆਤਮ ਵਿਸ਼ਵਾਸ ਮਿਲਾ ਹੈ। ਮੁਝੇ ਖੁਸ਼ੀ ਹੈ ਕਿ ਹਮ ਆਪਣੇ ਸੰਬੰਧੋ ਕੋ ਅਪਗ੍ਰੇਡ ਕਰਤੇ ਹੋਏ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਕੀ ਘੋਸ਼ਣਾ ਕਰ ਰਹੇ ਹੈ।
2: ਤਾਮਿਲਨਾਡੂ ਵਿਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿਚ 2 ਮੰਤਰੀ ਕਾਂਗਰਸ ਦੇ ਨੇ। 1967 ਤੋਂ ਬਾਅਦ ਪਹਿਲੀ ਵਾਰ ਤਾਮਿਲਨਾਡੂ ਮੰਤਰੀ ਮੰਡਲ ਵਿਚ ਕਾਂਗਰਸ ਦੀ ਵਾਪਸੀ ਹੋਈ ਹੈ। ਨਵੀਂ ਕੈਬਨਿਟ ਵਿਚ 4 ਮਹਿਲਾ ਮੰਤਰੀ ਵੀ ਸ਼ਾਮਲ ਨੇ। ਰਾਜਪਾਲ ਵਿਸ਼ਵਨਾਥ ਹਰਲੇਕਰ ਨੇ ਅੱਜ ਸਵੇਰੇ ਲੋਕ ਭਵਨ ਵਿਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਤਾਮਿਲਨਾਡੂ ਮੰਤਰੀ ਮੰਡਲ ਵਿਚ ਹੁਣ ਮੁੱਖ ਮੰਤਰੀ ਸੀ ਜੋਸਫ ਵਿਜੇ ਸਮੇਤ ਕੁੱਲ 32 ਮੰਤਰੀ ਹੋ ਗਏ ਨੇ। 16ਵੀਂ ਅਸਾਮ ਵਿਧਾਨ ਸਭਾ ਦਾ ਪਹਿਲਾ ਸਮਾਗਮ ਅੱਜ ਸੰਵਿਧਾਨਕ ਪਰੰਪਰਾ ਨਾਲ ਸ਼ੁਰੂ ਹੋਇਆ। ਆਰਜੀ ਸਪੀਕਰ ਚੰਦਰ ਮੋਹਨ ਪਟਵਾਰੀ ਨੇ ਸਦਨ ਦੀ ਪ੍ਰਧਾਨਗੀ ਕੀਤੀ ਅਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ ਹਿੰਮਤ ਬਿਸਵ ਸ਼ਰਮਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਨਵੀਂ ਕੇਰਲਮ ਵਿਧਾਨ ਸਭਾ ਦਾ ਵੀ ਪਹਿਲਾ ਸਮਾਗਮ ਅੱਜ ਤਿਰੁਵਨੰਤਪੁਰਮ ਵਿਚ ਸ਼ੁਰੂ ਹੋਇਆ ਹੈ। ਆਰਜੀ ਸਪੀਕਰ ਜੀ ਸੁਧਾਕਰਨ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਸਪੀਕਰ ਦੇ ਅਹੁਦੇ ਲਈ ਚੋਣ ਕੱਲ੍ਹ ਹੋਏਗੀ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਦੀ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨੇ ਕੱਲ੍ਹ ਨਬੰਨਾ ਵਿਖੇ BSF ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਪਿਛਲੀ ਸਰਕਾਰ ਤੇ ਸਰਹੱਦੀ ਸੁਰੱਖਿਆ ਵਿਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ। ਉਨਾਂ ਕਿਹਾ ਕਿ ਘੁਸਪੈਠ, ਤਸਕਰੀ, ਜਾਲੀ ਕਰੰਸੀ, ਜਬਰੀ ਧਰਮ ਪਰਿਵਰਤਨ ਅਤੇ ਗੈਰ ਕਾਨੂੰਨੀ ਬੰਗਲਾਦੇਸ਼ੀ ਘੁਸਪੈਠ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਵਾੜ ਲਾਉਣਾ ਜ਼ਰੂਰੀ ਹੈ। 4,000 ਕਿਲੋਮੀਟਰ ਲੰਬੀ ਭਾਰਤ ਬੰਗਲਾਦੇਸ਼ ਸਰਹੱਦ ਵਿਚੋਂ ਲਗਭਗ 2,200 ਕਿਲੋਮੀਟਰ ਪੱਛਮੀ ਬੰਗਾਲ ਨਾਲ ਲਗਦੀ ਹੈ। ਇਸ ਵਿਚੋਂ ਲਗਭਗ 1,600 ਕਿਲੋਮੀਟਰ ਤੇ ਵਾੜ ਲਾਈ ਜਾ ਚੁੱਕੀ ਹੈ, ਜਦੋਂ ਕਿ 600 ਕਿਲੋਮੀਟਰ ਸਰਹੱਦ ਖੁੱਲੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRA ਨੂੰ ਜਲੰਧਰ। ਸਾਡਾ